ਕਿਸਨਾ ਬੰਦਾ ਬੰਦਾ ਏ ਮਰਨਾ ਪੈ ਹੁਣ ਤੋ ਓ ਕਿਸਨਾ ਕਿਸਨਾ ਬੰਦਾ ਬੰਦਾ ਏ ਮਰਨਾ ਪੈ ਹੁਣ ਤੋ ਓ ਮਰਨਾ ਪੈ ਹੁਣ ਤੋ ਮੈਲੇ ਮਰਨਾ ਪੈ ਹੁਣ ਤੋ ਕਿਸਨਾ ਕਿਸਨਾ ਬੰਦਾ ਬੰਦਾ ਏ ਮਰਨਾ ਪੈ ਹੁਣ ਤੋ।

0: ਉਸ ਦਿਨ ਕੋ ਚਿਨ ਪਾਲਾ ਗਾਰੀ ਦਿਨ ਰਾਤ ਦਿਨ ਦਾਰੀ ਦਾਰੀ ਨਾ ਮੋਰ ਦੇਸ ਵੀਰਾਨ ਕਾਲ ਜਮਾਉਂ ਸਖੇਲ ਤਮਾਸਾ ਆਯੂ ਘਟੇ ਤਰ ਘਰ ਤਿਨ ਆਸਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਦੇਹ ਨੰਗੋ ਕਪੜਾ ਛੈਨ ਅੰਜੁਲੀ ਬਾਹੇਕ ਬਰਤਨ ਛੈਨ ਦੁਃਖਮਣਿ ਬਸਨ ਭਿਕ ਮਾਗੀ ਖਾਂਛਨ ਤਰ ਪਨਿ ਆਸਾ ਤਿਰ ਮਨ ਲਾਂਛਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਸ ਤਬ ਤਕ ਘਰਮਾ ਸੋਧਨੀ ਗਰਛਨ ਪ੍ਰਾਣ ਗਏ ਪਛਿ ਪਤਨੀ ਡਰਛੇ ਥਰ ਥਰ ਕਾਂਦੈ ਪਰ ਪਰ ਸਰਛੇ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਕਤਿ ਮੁੜਿਦਾਏ ਛਨ ਕਤਿ ਰਮਿਦਾਏ ਛਨ ਕਤਿ ਲਟਕਾ ਪ੍ਰੇਮੀ ਹੁੰਦੇ ਛਨ ਤਰ ਛਨ ਗਿਆਨ ਬਿਨਾ ਸਭ ਅੰਧਾ ਬੁੜੀ ਮਾਠੀ ਕਥ ਸਭੈਕੋ ਧੰਦਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੀਤਾ ਅਲਿਕਤਿ ਜੋ ਪੜਿ ਲਿਨ ਅਲਿਕਤਿ ਗੰਗਾ ਜਲ ਨਿਲਿ ਲਿਨ ਪ੍ਰਭੂਕੋ ਪੂਜਨ ਜੋ ਜਨ ਗਰਲਨ ਕਿਨ ਤੇਮਕਾ ਬਸਮਾ ਪਰਲਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਦੇਹ ਵਿਚਾਰ ਗਲੀ ਗਯੋ ਸਾਰ ਲੌਰੋ ਭੂ ਪਰ ਸਰਨ ਸਹਾਰਾ ਕੇਸ ਫੁਲੇਕਾ ਦਾਂਤ ਧਰੇਕਾ ਸਭ ਸਨ ਆਸੈ ਤਰਫ ਗਿਰੇਕਾ ਖੇਲਦਾਈ ਬਿਤੀ ਗਯੋ ਬਾਲ ਅਵਸਥਾ ਤਰੁਣੈ ਤਿਰ ਗੋ ਤਰੁਣ ਅਵਸਥਾ ਬਿਰਦ ਭਏ ਪਛਿ ਚਿੰਤਾ ਲੇਲਾ ਹਰਿਕਨ ਭਜਨੇ ਕੋਨ ਬੇਲਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਅਨਿ ਪਨਿ ਜਨਮਿਨ ਅਨਿ ਪਨਿ ਮਰਨੁ ਅਨਿ ਪਨਿ ਗਰਭੈ ਤਿਰ ਗਏ ਪਰਨੁ ਅਬ ਤਾ ਪ੍ਰਭੁ ਜੀ ਪਾਰ ਲਗਾਉ ਯੋ ਭਵ ਸਾਗਰ ਬਾਟ ਉਠਾਉ ਅਨਿ ਉਈ ਦਿਉਂਸੁ ਰਾਤ ਰ ਹਫਤਾ ਪਛੇਰ ਤਿਥਿ ਰਿਤੁ ਬਾਰ ਗੁੰਤਾ ਮਹੀਨੈ ਨੈ ਰ ਵਰਸ ਉਨੈ ਛਨ ਆਯੁ ਕਤ੍ਰਨ ਕੈਂਤਿ ਉਨੈ ਹੁਨ ਭਜ ਨਾਰਾਇਣ ਭਜ ਨਾਰਾਇਣ ਸੱਜਣ ਜੋ ਬਾਨ ਸਕਿੰਦਾ ਕਾਮ ਠੱਟਾ ਪਾਣੀ ਸੁਕੇ ਪਛਿ ਪੋਖਰੀ ਧੁੱਟਾ ਧਨ ਸਕੇ ਪਛਿ ਜਾਨ ਬਿਰਾਨ ਤੋ ਬੁਝੇ ਪਛਿ ਸੰਸਾਰ ਇਟੁਨਾ ਭਜ ਨਾਰਾਇਣ ਭਜ ਨਾਰਾਇਣ ਭਜ ਰਾਮ ਹਿਤ ਮਿਤ ਸੁਤ ਜਨ ਤਨ ਧਨ ਨਾਰੀ ਗੋਠਰ ਖੇਤ ਪਸ਼ੁ ਘਰ ਬਾਰੀ ਸਭੈ ਜਾਇਕਾ ਤਾਈ ਰਹਨੇ ਛਨ ਤਿਨ ਕਨ ਏ ਮਲ ਖੇਤਿ ਲੈਨੇ ਛਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਕਸਲੇ ਯੋ ਜਗਮਾ ਮਕਨ ਪਠਾਯੋ ਕਤਿ ਦਿਨ ਬਾਚਨ ਸ ਜਾਨ ਕਥਾ ਹੋ ਮਨਮਾ ਗੁਣ ਯਤਿ ਬਾਤ ਗੈਰੋ ਯੋ ਸਭ ਚੌਸਕ ਸਪਨ ਸਰਿ ਭਜ ਨਾਰਾਇਣ ਭਜ ਹਰਿ ਰਾਮ ਵਿਸ਼ਨੁ ਸਹਸ੍ਰ ਗੀਤਾ ਗਾਉ ਪ੍ਰਭੁਕਾ ਪਦ ਤਿਰ ਧਿਆਨ ਲਗਾਉ ਸਜਨ ਸੰਗਤਿ ਤਿਰ ਮਨ ਦੇਉ ਦੁਖੀ ਜਨਕਾ ਦੁਖ ਹਰਿ ਲੇਉ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਛ ਤਬ ਤਕ ਘਰਮਾ ਸੋਧਨੀ ਗਰਛਨ ਪ੍ਰਾਣ ਗਏ ਪਛਿ ਪਤਨੀ ਡਰਛੇ ਥਰ ਥਰ ਕਾਂਦੈ ਪਰ ਪਰ ਸਰਛੇ ਭਜ ਨਾਰਾਇਣ ਭਜ ਹਰਿ ਰਾਮ ਸੰਚਲ ਮਨ ਕਾ ਬੇਗ ਥਮਾਉ ਨਿਸ਼ਯ ਸੁਖਮਾ ਫਸਨ ਨ ਜਾਉ ਕਾਮੈ ਕ੍ਰੋਧ ਰ ਲੋਭ ਹਟਾਉ ਜ੍ਞਾਨ ਰ ਭਕਤਿਲੇ ਵੈਰਾਗ ਬਢਾਉ ਸੁਖ ਕ ਖਾਤਿਰ ਭੋਗ ਗਰਿਛ ਭੋਗ ਪਛਿ ਪਛਿ ਰੋਗ ਭਰਿਛ ਨ ਤ ਗਰੀ ਖਾਂਛ ਨ ਤ ਮਰਿ ਜਾਂਛ ਤਰ ਪਨਿ ਪਾਪ ਏਤਿਰ ਮਨ ਲਾਂਛ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੰਗਾ ਸਾਗਰ ਕਾਂਸੀ ਗੁੰਮਛਨ ਅਹਨਾਨ ਰ ਦਾਨ ਵਰਤ ਕਥਿ ਗਰਛਨ ਗਿਆਨ ਬਿਨਾ ਸਯ ਜਨਮ ਗੁਜਾਰਨ
1: ਸਾਰੈ ਬਾਉ ਚਤ੍ਰ ਮੁਖ ਅਤਿ ਕਠੋਰ ਸ਼੍ਰੇਣੀ ਪਯੋ ਧਰਪਣਿ ਧਾਰਣ ਕਰਨੁ ਹੁਨੈ ਮ ਪਰਦ ਸੁਸਰਣ ਮੰਗਲ ਦਿਨੁ ਅਸਵਨਿ ਮਯੂਰ ਕਾ ਰੰਗ ਜਸਤਾ ਅਤਿ ਅਸਲ ਬਾਲਾ ਛੰਤਿ ਕਰਮਹ ਅਧਿਕ ਖੁਲ ਨਾਨੁਪੁਰ ਮਣਿ ਜੜਿਤ ਪਾਉ ਪਰਮ ਪ੍ਰਭਾਵ ਲਕ੍਷੍ਮੀ ਕਾਝੈ ਗਰਿਕਨ ਤ ਘੁਮਨੇ ਗਗਨਮਾ ਦਯਾ ਤਿਮ੍ਰੋ ਪਾਉ ਭਨਿਕਨ ਮ ਪਰਛੁ ਸਰਣਮਾ। सर्व ऊ बीचमा छ पात्र र कमाल घण्टा र चक्र यी धनु लम्मा हात बिसे छ पास अति असल शोभाए मान क्या भनु कुण्डल कान बिसे खजी छ सुनका हिराहरू लाल जडी शोभा गर्नु हुने जग जननीको माग्छु दयायो घडी कपा।